0: ਓਕੇ ਜੀ ਓਕੇ ਜੀ 0963-5111-400 ਬਿਲਕੁਲ ਜੀ ਕਾਲ ਸਮਰਾ ਰਵਾਨੇ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਕੁਰਬਾਨ ਸੋ ਖਬਰ ਕੇ ਵੇ ਦੇਖਮ ਸੈਨਾ ਬਿਲਕੁਲ ਸ਼ੈਨ ਸੀ ਕੁਰਬਾਨ ਸੋ ਦੇਖਮ ਸੈਨਾ ਸੁਖ ਜੀ ਖੁਸ਼ਤਾਬ ਦੇ ਟਾਂਗ ਨੇ ਖਬਰ ਕੇ ਸਿੰਘ ਚਲੋ ਖੁਸ਼ਤਾਬ ਸ਼ੇ ਜੁੜੀ ਬਰਬਾਰੀ ਬਿਲਕੁਲ ਸਿਹਤ ਮੇ ਸ਼ਦਤ ਸਰੰਗੇ ਸ਼ੇ ਵਖਤੂਰ ਮੇ ਸਜੂਨ ਸ਼ੇਦੀ
1: ਬੰਦੀਵਾਨ
0: ਮਜ਼ਾ ਨਵਾਜ਼ ਜੀ ਬੰਦੀਵਾਨ ਖੁਨ ਮਜ਼ਾ ਬਿਲਕੁਲ ਨਵਾਜ਼ ਬਿਲਕੁਲ ਮਜ਼ਾ ਗਲਾ ਗਲਾ ਕੇ ਦੇਖੇ ਨਾ ਡਰਾਂ ਡਰਾਂ ਕੇ ਦੇਸੀ
1: ਮਜ਼ਾ
0: ਬਿਲਕੁਲ ਸੀ ਉਸਤਾ ਮਜ਼ਾ ਸ਼ਤਾ ਕੇ ਨਸ਼ਤਾ ਅਲਹਮਦੁਲਿਲਾਹ ਮਜ਼ਾ ਦਸ਼ਤਾ ਕੇ ਨਸ਼ਤਾ ਬੰਦੀਵਾਨ ਖੁਨ ਨੇ ਸਹੀ ਸਹੀ ਜੀ ਅੱਛਾ ਦਰ ਤੇ ਵਸ਼ਾ ਅੱਛੀ ਸੁਮ ਨੂੰ ਟੀਮ ਨੇ ਜਮਗਾ ਨੂੰ ਟੈਨਸ਼ਨ ਪ੍ਰੋਗਰਾਮ ਆਉਰੇ ਸਹੀ ਦਾ ਜੀ ਘੰਟੇ ਦੇ ਅਵਲ
1: ਸਲੋਕੜਾ
0: ਤਾਂ ਸੁੱਕਾ ਲੈ ਕੇ ਆਮ ਨਾ ਅੱਛਾ ਟਾਂਗ ਸੀ ਕਮ ਸੈਟ ਦੁਨੀਆ ਟਾਂਗ ਤਾ ਸਟੇਸ਼ਨ ਰੋਡ ਨਾ ਸੀ ਸਹੀ ਸਹੀ ਖੁਦ ਪਪੜ ਲੁਗਾਨ ਮੇ ਖੋੜੇ ਲੀ ਸਹੀ ਸਹੀ ਜਿਹਨੇ ਮਨ ਜੀ ਨੂੰ ਟੈਨਸ਼ਨ ਦੀ ਚਰਤ ਇਸਤੇਮਾਲ ਲਿਓ ਕਹਿੰਦਾ ਜੀ ਸਫ਼ਾ ਸਫ਼ਾ ਖ਼ਬਰ ਰਹਿਤਾ ਹੋਗਾ ਇਸਤੇਮਾਲ ਕਿਹੜੀ ਦਿੰਦੇ ਦੇਖੋ ਜਮੰਗਾ ਜਮੰਗਾ ਨੂੰ ਟੈਨਸ਼ਨ ਕੀ ਫੇਸ ਵਾਸ਼ ਮਿਲਾਈ ਜੀ ਕਹਿੰਦਾ ਬੇਟੇ ਮਨਸੀ ਫੇਸ ਵਾਸ਼ ਨੂੰ ਦਾਗ ਜ਼ਰੂਰ ਯੂਜ਼ ਜਾਨ ਤਾਂ ਰੱਖ ਲਈ ਇਸਤੇਮਾਲ ਆਏ ਸ਼ਾਪਾ ਮਖ ਬੇ ਲਗਾਵੇ ਸ਼ਾਂ ਬਿਲਕੁਲ ਪ੍ਰੋਟੈਕਸ਼ਨ ਮਿਲਾਵੀ ਸੀ ਕਹਿੰਦਾ ਪ੍ਰੋਟੈਕਸ਼ਨ ਹਰ ਜੈਕ ਸ਼ੇ ਮਿਲਾਵੀ ਸੀ ਵਿਟਾਮਿਨ ਸੀ ਫੇਸ ਵਾਸ਼ ਮਿਲਾਵੀ ਸੀ ਵਿਟਾਮਿਨ ਸੀ ਫੇਸ ਵਾਸ਼ ਨੂੰ ਟੈਨਸ਼ਨ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਅਨਸ

0: हमजा भाई, मैं तो एक्सपेक्ट यही नहीं नहीं किया था, एक्सपेक्ट ही नहीं किया था कि पैकेज ऑफर में मेरा नाम, अच्छा जिनको पता है मेरा नाम इस बार आएगा, लेकिन आपके लिए नेक्स्ट टाइम के लिए बेस्ट ऑफ लक। और जिस जिसने मुझे मुबारकबाद दी, तो थैंक्स टू ऑल ऑफ देम एंड थैंक यू सो मच केसन नेचुरल। सलाम टू ऑल, टेक केयर। जी बिल्कुल, वेलकम करेंगे आपको और जरूर आप ये पैकेज अवेल कीजिएगा, आपको जरूर तशरीफ लाएगा। हाफिज हाजी ताहिर, हाजी ताहिर हाफिज अब्बास से और अपने दोस्तों को सलाम कह रहे हैं जी, बहुत शुक्रिया, थैंक यू सो वेरी मच जी। और कौन है हमारे साथ? हमजा बलोच कुराई से हैं जनाब, और इन्हीं को जवाब दिया है हया खान ने कि भाई मैंने तो कोई उम्मीद नहीं रखी हुई थी कि मेरा पैकेज भी लगेगा, तो किस्मत की बात है। कुराई से कहते हैं कि हमजा बलोच शो इज बेस्ट एंड पहले की तरह शो जबरदस्त है। अच्छा जी, थैंक यू सो मच। अच्छा जी, तो फिर से बताएं जनाब, आड़ा रोड के ऊपर हमारा जो सेल पॉइंट है वो है खान कॉस्मेटिक, मौलाना अलाउद्दीन साहब के मदरसे के पास। उनके पास भी हमारी प्रोडक्ट पहुंच चुकी हैं जनाब, स्किन क्लियर फार्मूला और साथ में लवली फेस। अस्सलाम वालेकुम एमबी साहब।
1: वालेकुम सलाम सर जी, नए प्रोडक्ट दिया, 9 लाख मुबारक सर जी।
0: 9 लाख मुबारक,
1: 9 लाख मुबारक जी। जी माशाल्लाह, बड़ी खुशी थी है सर जी, बड़ा मजा आना पिए ऐसा थोको आफरीन आसू तो थोड़ी सारी टीम को सच्ची गाल, क्योंकि फार्मूले तो तुसा को लेंदे रे तो मेहनत थे लगन तक कोशिश थोड़ी होंगी, असा तो चांद पैसे ला के बस इंजॉय करें सच्ची गाल।
0: बिल्कुल इंजॉय करें, तुसा यकीन करो के ए सारे प्रोडक्ट हूं लॉन्च थी गए ना, त्रै प्रोडक्ट सारे न्यू प्रोडक्ट दो ते मजीद काम शुरू पिए ते अगले दादियां दी तो को न्यू बे प्रोडक्ट मिल वैसे ते इंशाल्लाह तुसा वाद अक्सो के वाकई कोई कंपनी है यार जेरी हर वेले कहना कह जे तू जहद च लगी पई होंदी है के नवी लोगों को इस्तेमाल करने वास्ते केरी शै ऐसा प्रोवाइड करू।
1: माशाल्लाह माशाल्लाह, वेरी गुड भाई, अस सारी फरी टीम को दाद दे सु अफीन अक्सो के सारे जेरे तुसा अपने कस्टमर वास्ते एड़ा मतलब सु मेहनत ते कोशिश करन दे ते उनते खूबसूरती ते सेहत दा ख्याल करन दे।
0: बिल्कुल ते अल्हम्दुलिल्लाह जेरी प्रोडक्ट वी लॉन्च ਕਰੇ ਨੇ ਤੁਹਾਡੇ ਇੱਕ ਦੁਕਾਨਦਾਰ ਹੈ ਪਹਾੜਪੁਰ ਦੇ ਵਿੱਚ, ਠੀਕ ਹੈ ਸਰ, ਤਾਂ ਅਸਾਂ ਜਿਹੜੇ ਵੇਟ ਕਮ ਪੇਟ ਕਮ ਕੋ ਲਾਂਚ ਕੀਤਾ ਹੈ ਨਾ, ਉਹ ਮੈਂ ਕੋ ਆਖਿਆ ਯਾਰ ਬਹੁਤ ਸਾਰੇ ਕੰਪਨੀਆਂ ਨੇ ਇਵੇਂ ਹੈਲਥ ਵਾਲੇ ਪ੍ਰੋਡਕਟ ਬਣਾਏ ਹਨ, ਕਹਿ ਸ਼ੂਗਰ ਵਾਸਤੇ ਕਿਸੇ ਵਾਸਤੇ, ਕਾਮਯਾਬ ਨਹੀਂ ਥੈ ਤੁਸੀਂ ਇਹਨਾਂ ਕਰੋ ਆ ਕੰਮ, ਠੀਕ ਹੈ ਜੀ। ਤਾਂ ਮੈਂ ਉਹਨਾਂ ਕੋ ਆਖਿਆ ਸ਼ਫਕਤ ਭਾਈ ਨਾ ਹੀ ਚਾਹ ਫਰੈਂਡ ਐਂਡ ਫੈਮਿਲੀ ਦਾ, ਤਾਂ ਮੈਂ ਉਹਨਾਂ ਕੋ ਆਖਿਆ ਭਾਈ ਜਾਨ ਟੈਨਸ਼ਨ ਨਾ ਕਿਨੋ, ਤੁਸੀਂ ਕੰਪਨੀ ਟੂ ਕੰਪਨੀ ਵੈਰੀ ਕਰਦਾ ਨਾ ਕਿ ਕੌਣ ਕਿਸੇ ਕਿਹੜੀ ਲੈਵਲ ਦੇ ਬਣਨਾ ਪਈ ਹੈ, ਤੇ ਯਕੀਨ ਕਰੋ ਅੱਜ ਉਹ ਬੰਦੇ ਨੇ ਉਹ ਪ੍ਰੋਡਕਟ ਇਤਨੀ ਜ਼ਿਆਦਾ ਕੁਆਂਟਿਟੀ ਸਭ ਕੋ ਆਰਡਰ ਕੀਤੀ ਹੈ, ਠੀਕ ਹੈ ਜੀ ਨਾ, ਫਰੈਂਡਸ ਐਂਡ ਫੈਮਿਲੀ। ਵੇਟ ਕਮ ਪੇਟ ਕਮ, ਵੇਟ ਕਮ ਪੇਟ ਕਮ, ਜੇ ਆਦੇ ਕਿ ਬਈ ਇਹ ਤਾਂ ਬਿਊਟੀ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਹੈ, ਇਹ ਸ਼ਾਇਦ ਬੜਾ ਵੀ ਨਹੀਂ ਸਕਦੇ, ਠੀਕ ਹੈ ਜਨਾਬ। ਤੁਸੀਂ ਤਾਂ ਅਲਹਮਦੁਲਿਲਾ ਇਤਨੇ ਰਿਜ਼ਲਟ ਮਿਲੇ ਨੇ ਕਿ ਅੱਜ ਉਹ ਬੰਦੇ ਫੋਨਾਂ ਕਰਕੇ ਆਰਡਰ ਦੇਂਦੇ ਬੈਠੇ ਨੇ, ਤਾਂ ਅਸਾਂ ਆਪਣੇ ਜਿੱਦੋ ਜਹਿਦ ਚ ਲੱਗੇ ਪਏ ਹਾਂ ਤੇ ਸਾਰੀ ਜਿਹੜੀ ਪ੍ਰਾਇਰਟੀ ਹੈ ਖਾਲਿਸ ਤੇ ਪਿਓਰ ਤੇ ਤੁਹਾਡੀ ਮਰਜ਼ ਦੇ ਮੁਤਾਬਿਕ ਸ਼ੈ ਪ੍ਰੋਵਾਈਡ ਕਰਨਾ, ਤੇ ਇਨਸ਼ਾਅੱਲਾ ਅਸਾਂ ਰੇਸੂ ਰਾਂਦੇ ਤੇ ਇਵੇਂ ਕਾਮਯਾਬ ਆ। ਕੰਪਨੀ ਕਿਉਂ ਥੀਂਦੀ ਪਈ ਹੈ ਕਿ ਹਰ ਪ੍ਰੋਡਕਟ ਤੁਹਾਨੂੰ ਚੰਗੀ ਲੱਗਦੀ ਪਈ, ਰਿਜ਼ਲਟ ਦਿੰਦੀ ਪਈ ਹੈ ਸਾਈ,
1: ਰਿਜ਼ਲਟ ਖਾਲਿਸ ਹੈ ਪਿਓਰ ਹੈ ਬਿਲਕੁਲ, ਤੇ ਬਾਕੀ ਤੋਂ ਸਾਫ ਮੁਖਲਿਸ ਬੰਦੇ ਵੇ ਨੀਅਤ ਥੋੜੀ ਸਾਫ ਹੈ ਅਲਹਮਦੁਲਿਲਾ ਹਰ ਲਿਹਾਜ਼ ਨਾਲ ਸਾਹਿਬ, ਤੇ ਬਾਕੀ ਤਾਂ ਅੱਜ ਕੱਲ ਸਾਹਿਬ ਮੈਂ ਤਾਂ ਵਾਦਾ ਪਿਆਮ ਕੇ ਲੋਕ ਤਾਂ 2 ਨੰਬਰੀ ਕੇ 10 ਨੰਬਰੀ ਤੱਕ ਲੱਗ ਗਏ ਤੇ ਤੁਸੀਂ 2 ਨੰਬਰੀ ਤੱਕ ਨਹੀਂ ਰਹਿੰਦੇ ਪਏ ਹਾਲੇ
0: ਅਲਹਮਦੁਲਿਲਾ। ਬਸ ਇਹ ਅੱਲਾਹ ਪਾਕ ਜਿਹੜੇ ਫੈਸਲੇ ਹੁੰਦੇ ਨੇ ਉਹ ਨੀਅਤ ਤੇ ਹੁੰਦੇ ਨੇ, ਤੇ ਕੌਣ ਕਹਿੰਦੇ ਵਾਸਤੇ ਕਿਤਨਾ ਸੁਝੰਦਾ ਪਈ ਹੈ ਆਪਣੀ ਆਵਾਮ ਵਾਸਤੇ ਆਪਣੇ ਕਸਟਮਰ ਵਾਸਤੇ, ਅੱਲਾਹ ਪਾਕ ਦੀ ਜ਼ਾਤ ਦੇਖਣ ਵਾਲੀ, ਤੇ ਇਹੋ ਵਜ੍ਹਾ ਹੈ ਕਿ ਅੱਲਾਹ ਪਾਕ ਦਿਨ ਦੁਗਨੀ ਰਾਤ ਚੁਗਨੀ ਤਰੱਕੀ ਦਿੰਦੇ ਪੈਣ, ਤੁਹਾਡੇ ਦੋਈਆਂ ਤੁਹਾਡੀ ਸਪੋਰਟ ਦੇ ਨਾਲ ਮੁਹੱਬਤ ਜਾਰੀ ਰੱਖਿਆ ਹੈ, ਤੇ ਇਨਸ਼ਾਅੱਲਾ ਤੁਹਾਨੂੰ ਫਾਇਦੇ ਮਿਲ ਸਕਣ ਰਹਿੰਦੇ ਕਿਸਨ ਕੋਲ। ਬਹੁਤ ਸ਼ੁਕਰੀਆ ਜਨਾਬ, ਅਹਿਮਦ ਸਾਹਿਬ ਸਾਡੇ ਨਾਲ ਮੌਜੂਦ ਹਨ ਜੀ। ਜਨਾਬ ਗੋਰਾ ਗੋਰਾ ਰੰਗ ਚਿਹਰਾ ਹੋ ਹਸੀਨ, ਇਹ ਹਮਾਰਾ ਅਸਲ ਕਹਾਣੀ ਹੈ ਸਕਿਨ ਕਲੀਅਰ ਫਾਰਮੂਲੇ ਕੀ, ਕਿ ਸਕਿਨ ਕਲੀਅਰ ਹੋਗੀ, ਸਕਿਨ ਗੋਰੀ ਹੋਗੀ ਔਰ ਸਕਿਨ ਹਸੀਨ ਹੋਗੀ ਅਗਰ ਕਿਸੀ ਫਾਰਮੂਲੇ ਸੇ, ਤੋ ਵੋ ਕੇਸਨ ਕਾ ਸਕਿਨ ਕਲੀਅਰ ਫਾਰਮੂਲਾ, ਜੋ ਕਿ ਸੀਰਮਸ ਪਰ ਮਬਨੀ ਫਾਰਮੂਲਾ ਹੈ ਔਰ ਜੋ ਆਪਣਾ ਆਪ ਆਪਕੋ ਪਹਿਲੇ ਦਿਨ ਸੇ ਹੀ ਦਿਖਾਏਗਾ, ਠੀਕ ਹੈ ਜਨਾਬ। ਆਪ ਜਿਸ ਮਕਸਦ ਕੇ ਲਈ ਵੀ ਇਹ ਕਰੀਮ ਲੈ ਰਹੇ ਹੈ, ਛਾਈਓ ਕੇ ਖਾਤਮੇ ਕੇ ਲਈ, ਦਾਗ ਧੱਬੋ ਕੇ ਖਾਤਮੇ ਕੇ ਲਈ, ਦਾਨੋ ਕੇ ਖਾਤਮੇ ਕੇ ਲੀਏ, ਦਾਨੋ ਕੇ ਨਿਸ਼ਾਨਾਤ ਕੇ ਖਾਤਮੇ ਕੇ ਲੀਏ, ਰੰਗਤ ਕੋ ਗੋਰਾ ਕਰਨੇ ਕੇ ਲੀਏ, ਹਲਕੋ ਕੋ ਕਮ ਕਰਨੇ ਕੇ ਲੀਏ, ਠੀਕ ਹੈ ਜਨਾਬ, ਯਾ ਫਿਰ ਝੁਰੀਓ ਕੋ ਖਤਮ ਕਰਨੇ ਕੇ ਲੀਏ, ਇਸ ਕਰੀਮ ਕੋ ਪੂਰਾ ਇਸਤੇਮਾਲ ਕਰਨਾ ਹੈ, ਠੀਕ ਹੈ ਜਨਾਬ। ਇਸ ਕੀ ਮਿਕਦਾਰ ਹਮਨੇ ਜ਼ਿਆਦਾ ਰੱਖੀ ਹੈ ਕਿਉਂਕਿ ਜੋ ਬਾਜ਼ਾਰ